ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸੰਮਤ 1948 ਦੇ ਅਸ਼ਾੜ ਮਹੀਨੇ ਦੀ 21 ਤਾਰੀਖ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 12 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਐਫ ਐਮ ਬੈਂਡ 102.7 MHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਦੇ ਐਫ ਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ ਠੀਕ 7 ਵਜੇ। ਔਰ ਠੀਕ 7:30 ਵਜੇ ਤੁਸੀਂ ਸੁਣੋਗੇ ਹਾਈਲਾਈਟਸ ਆਫ ਵਿਮਿਲਡਨ ਟੈਨਿਸ ਚੈਂਪੀਅਨਸ਼ਿਪ 2026। ਔਰ ਇਸ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਜਾਰੀ ਰਹੇਗਾ। ਸਾਢੇ 8 ਵਜੇ ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕਿਓ ਕਿ 8:40 ਤੇ।

ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜਸ ਦੇ ਰਾਹੀਂ, ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਦਿਨ 11 ਵਜੇ ਤੁਸੀਂ ਸੁਣੋਗੇ ਪੋਸਟ ਬਾਕਸ 111 ਸਾਡੀ ਦਿੱਲੀ ਕੇਂਦਰ ਤੋਂ। ਦਿਨ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ, ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਦਾ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ। ਸ਼ਾਮ 6 ਵਜੇ ਸੁਣੋਗੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ।

ਸਤਵਚ ਕੇ 2 ਮਿੰਟ 'ਚ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਅਤੇ ਖਾਸ ਸ਼ਖਸੀਅਤ ਦੀ ਜ਼ਿੰਦਗੀ 'ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। ਔਰ ਠੀਕ 7:30 ਵਜੇ ਤੁਸੀਂ ਸੁਣੋਗੇ ਹਾਈਲਾਈਟਸ ਆਫ ਫੀਫਾ ਵਰਲਡ ਕੱਪ 2026 ਔਰ ਇਸ ਤੋਂ ਬਾਅਦ ਪ੍ਰੋਗਰਾਮ ਫਿਲਮੀ ਦੁਨੀਆ ਜਾਰੀ ਰਹੇਗਾ। ਔਰ ਠੀਕ 8 ਵਜੇ ਤੁਸੀਂ ਸੁਣੋਗੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਲਾ ਪ੍ਰੋਗਰਾਮ ਇਹ ਮੇਰਾ ਪੰਜਾਬ। ਔਰ 8:30 ਵਜੇ ਸੁਣੋਗੇ ਸਪੋਰਟਸ ਜਗਤ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 'ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10 ਵਜੇ ਤੁਸੀਂ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੇ ਗਜ਼ਲ। ਔਰ ਠੀਕ 10:30 ਵਜੇ ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਅਤੇ FM ਨਿਊਜ਼ ਹੈੱਡਲਾਈਨਸ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ ਇਸ ਵਕਤ ਛੇ ਵੱਜ ਕੇ 5 ਮਿੰਟ 40 ਸੈਕਿੰਡ ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਕਹਿੰਦੇ ਨੇ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੇਕਰ ਅਸੀਂ ਉਸ ਪਰਮਾਤਮਾ ਨੂੰ ਸੱਚੇ ਦਿਲ ਤੋਂ ਯਾਦ ਕਰੀਏ, ਉਸ ਪਰਮਾਤਮਾ ਦਾ ਧਿਆਨ ਕਰੀਏ, ਤਾਂ ਉਹ ਕੰਮ ਦੇ ਵਿੱਚ ਅਸੀਂ ਜ਼ਰੂਰ ਸਫਲਤਾ ਹਾਸਲ ਕਰਾਂਗੇ।

ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਸਕੇ ਨਾ ਕੋਈ। ਗੁਰਬਾਣੀ ਦੀਆਂ ਇਹ ਪੰਕਤੀਆਂ ਦੱਸਦੀਆਂ ਨੇ ਕਿ ਜਿਸ ਮਨੁੱਖ ਦਾ ਰਾਖਾ ਉਹ ਪਰਮ ਪਿਤਾ ਪਰਮਾਤਮਾ ਹੋਵੇ, ਉਹ ਸਰਬ ਸ਼ਕਤੀਮਾਨ ਪਰਮਾਤਮਾ ਹੋਵੇ, ਅਤੇ ਉਸ ਮਨੁੱਖ ਦਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਅਤੇ ਉਸ ਮਨੁੱਖ ਦਾ ਕਦੇ ਵੀ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ।

ਮਾਂ ਦੇ ਦਰਬਾਰ ਵਿੱਚ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਉੱਥੇ ਸਿਰਫ ਅਤੇ ਸਿਰਫ ਸਾਡੀ ਸ਼ਰਧਾ ਦਾ ਮੁੱਲ ਪੈਂਦਾ ਹੈ। ਸੱਚੇ ਮਨ ਦੇ ਨਾਲ ਅਸੀਂ ਉਸ ਮਾਂ ਦੇ ਦਰਬਾਰ ਜਾਈਏ ਅਤੇ ਉਸ ਮਾਂ ਦੇ ਪ੍ਰਤੀ ਆਪਣੀ ਸ਼ਰਧਾ ਰੱਖੀਏ ਅਤੇ ਮਾਂ ਸਾਡੀ ਲਾਜ ਰੱਖਦੀ ਹੈ ਔਰ ਸਾਡੀ ਉਸ ਸ਼ਰਧਾ ਦਾ ਮੁੱਲ ਜ਼ਰੂਰ ਦਿੰਦੀ ਹੈ।

ਐਫਐਮ ਬੈਂਡ 102.7 ਮੈਗਾਹਰਟਸ, ਅਸੀਂ ਆਕਾਸ਼ਵਾਣੀ ਦੀ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਇਸ ਵਕਤ ਸਾਡੇ ਨਾਲ ਐਫਐਮ ਬੈਂਡ 103.6 ਮੈਗਾਹਰਟਸ ਅਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਜੁੜ ਚੁੱਕੇ ਨੇ, ਜੋ ਕਿ ਠੀਕ ਸਾਡੇ ਨਾਲ 10 ਵਜੇ ਤੱਕ ਜੁੜੇ ਰਹਿਣਗੇ। ਐਫਐਮ ਬੈਂਡ 102.7 ਮੈਗਾਹਰਟਸ, ਐਫਐਮ ਬੈਂਡ 103.6 ਮੈਗਾਹਰਟਸ ਅਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

102.7 FM रेनबो 103.6 MHz ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਸਵੇਰ ਦੇ ਇਸ ਪਵਿੱਤਰ ਸਮੇਂ ਦੇ ਵਿੱਚ ਉਸ ਪਰਮ ਸ਼ਕਤੀ ਨੂੰ ਯਾਦ ਕਰਦੇ ਹਾਂ ਜਿਸ ਨੇ ਸਾਨੂੰ ਇੰਨਾ ਸੋਹਣਾ ਜੀਵਨ ਦਿੱਤਾ ਹੈ, ਜਿਸ ਨੇ ਸਾਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ, ਜਿਸ ਨੇ ਸਾਨੂੰ ਚੰਗੇ ਰਸਤੇ ਦੇ ਉੱਪਰ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਉਸ ਮਾਲਕ ਅੱਗੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਹਮੇਸ਼ਾ ਸੱਚਾਈ ਦੇ ਰਸਤੇ 'ਤੇ ਚੱਲੀਏ ਔਰ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰੀਏ।

ਜੇਕਰ ਮਨ ਸੱਚਾ ਹੋਵੇ ਔਰ ਦਿਲ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਅਥਾਹ ਦਾ ਪ੍ਰੇਮ ਹੋਵੇ ਤਾਂ ਪਰਮਾਤਮਾ ਦੀ ਸਦੀਵ ਸਾਡੇ 'ਤੇ ਕਿਰਪਾ ਹੁੰਦੀ ਹੈ।

ਨਮਸਕਾਰ, ਸਵੇਰ ਦੇ 7 ਵੱਜ ਚੁੱਕੇ ਨੇ। ਐਫ ਐਮ ਰੇਨਬੋ 'ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ ਏ। ਉਪਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਲੋਕ ਰਾਜ ਵਿੱਚ ਵਿਚਾਰਾਂ ਦਾ ਮਤਭੇਦ ਹੋਣਾ ਸੁਭਾਵਿਕ ਏ, ਪਰ ਸੰਵਿਧਾਨ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਸਭ ਤੋਂ ਉੱਪਰ ਰਹਿਣੀ ਚਾਹੀਦੀ ਏ। ਦੇਸ਼ ਨੇ 2 ਲੱਖ ਤੋਂ ਵੱਧ ਸੂਖਮ ਖੁਰਾਕ ਪ੍ਰੋਸੈਸਿੰਗ ਉੱਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਏ।

ਵੀਅਤਨਾਮ ਵਿੱਚ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੀਲਥ ਫ੍ਰਿਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ ਏ। ਪੰਜਾਬ 'ਚ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤ ਆਧੁਨਿਕ ਕੈਮਰਿਆਂ 'ਤੇ GPS ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ 'ਤੇ ਅੱਜ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਨੇ। ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਦਿਆਂ ਸੂਬਾ ਸਰਕਾਰ ਨੇ ਪਿੰਡਾਂ ਦਾ ਹਾਲ ਐਕਸ਼ਨ ਪਲਾਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਏ। ਇਸ ਦਾ ਉਦੇਸ਼ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਹੋਰ ਸਰਗਰਮੀ ਨਾਲ ਸ਼ਾਮਲ ਕਰਨਾ ਏ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਦੀ ਪੇਸ਼ਨਗੋਈ ਕੀਤੀ ਏ। ਅਤੇ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਸਪੇਨ ਦੇ ਮੈਡਰਿਡ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਏ। ਮਹਿਲਾ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਪ੍ਰਿਥਿਕਾ ਪ੍ਰਦੀਪ ਨੇ ਕਾਂਸੀ ਦਾ ਤਮਗਾ ਜਿੱਤਿਆ ਏ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

102.7 MHz, 103.6 MHz. ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 7:10 ਤੇ 30 ਸੈਕਿੰਡ ਹੋ ਰਹੇ ਨੇ। ਜਨਾਬ, ਸੰਡੇ ਵਾਲਾ ਦਿਨ ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੇ ਚਾਅ, ਬਹੁਤ ਸਾਰੀਆਂ ਉਮੰਗਾਂ ਲੈ ਕੇ ਆਉਂਦਾ ਹੈ। ਸੋ ਸੰਡੇ ਵਾਲਾ ਦਿਨ ਛੁੱਟੀ ਵਾਲਾ ਦਿਨ, ਆਪਣਿਆਂ ਨੂੰ ਮਿਲਣ ਵਾਲਾ ਔਰ ਆਪਣਿਆਂ ਦੇ ਨਾਲ ਮਿਲਾਉਣ ਵਾਲਾ ਦਿਨ। ਸੋ ਆਪਣਿਆਂ ਦੇ ਨਾਲ ਬੈਠ ਕੇ ਟਾਈਮ ਸਪੈਂਡ ਕਰਨ ਵਾਲਾ ਦਿਨ। ਪਰਿਵਾਰ ਦੇ ਨਾਲ ਸਮਾਂ ਬਿਤਾਉਣ ਵਾਲਾ ਦਿਨ। ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੀਆਂ ਚਾਹ ਲੈ ਕੇ ਆਉਂਦਾ ਹੈ ਸੰਡੇ ਵਾਲਾ ਦਿਨ। ਸੋ ਇਸ ਦਿਨ ਅਸੀਂ ਆਪਣੇ ਪੂਰੇ ਪੈਂਡਿੰਗ

ਕਲਮਾਂ ਨੂੰ ਨਿਬੇੜਦੇ ਹਾਂ ਤੇ ਜਿੱਥੇ ਸਾਡਾ ਦਿਲ ਕਰਦਾ ਅਸੀਂ ਉੱਥੇ ਘੁੰਮਣ ਵੀ ਜਾਂਦੇ ਹਾਂ। ਸੋ ਜੇਕਰ ਤੁਸੀਂ ਵੀ ਇਸ ਵਕਤ ਡਰਾਈਵ ਕਰ ਰਹੇ ਹੋ ਜਾਂ ਕਿਤੇ ਜਾ ਰਹੇ ਹੋ ਤਾਂ ਜਨਾਬ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ। ਗੱਡੀ ਚਲਾ ਰਹੇ ਹੋ ਤਾਂ ਜਨਾਬ ਸੀਟ ਬੈਲਟ ਲਗਾ ਕੇ ਰੱਖਣੀ ਹੈ ਔਰ ਆਪਣੀ ਗੱਡੀ ਦੀ ਸਪੀਡ ਜਿਹੜੀ ਹੈ ਬਿਲਕੁਲ ਕੰਟਰੋਲ ਦੇ ਵਿੱਚ ਰੱਖਣੀ ਹੈ। ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਜਨਾਬ ਹੈਲਮੇਟ ਵੇਅਰ ਕਰਕੇ ਹੀ ਨਿਕਲਣਾ ਔਰ ਗੱਡੀ ਦੇ ਟੂ ਵੀਲਰ ਜਿਹੜੇ ਤੁਹਾਡੇ ਨੇ ਉਹਨਾਂ ਦੇ ਕਾਗਜ਼ਾਤ ਪੂਰੇ ਲੈ ਕੇ ਨਿਕਲਣਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਰਸਤੇ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਏ ਔਰ ਤੁਸੀਂ ਸਹਿਜੇ ਸਹਿਜੇ ਆਪਣੀ ਮੰਜ਼ਿਲਾਂ ਦੇ ਵੱਲ ਪਹੁੰਚ ਜਾਓ। ਸੋ ਨਾਲ ਦੀ ਨਾਲ ਹੁਣ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ ਥੋਟ ਦੀ, ਅੱਜ ਦੇ ਦਿਨ ਦੇ ਵਿਚਾਰ ਦੀ। ਇੱਥੋਂ ਅੱਜ ਦਾ ਵਿਚਾਰ ਕੀ ਕਹਿੰਦਾ ਹੈ ਕਿ ਸੋਚ ਕਾ ਪ੍ਰਭਾਵ ਮਨ ਪਰ ਹੋਤਾ ਹੈ ਔਰ ਮਨ ਕਾ ਪ੍ਰਭਾਵ ਤਨ ਪਰ ਹੋਤਾ ਹੈ, ਤਨ ਔਰ ਮਨ ਦੋਨੋਂ ਕਾ ਪ੍ਰਭਾਵ ਸਾਰੇ ਜੀਵਨ ਪਰ ਹੋਤਾ ਹੈ। ਇਸ ਲਈ ਹਮੇਸ਼ਾ ਅੱਛਾ ਸੋਚੇ ਔਰ ਖੁਸ਼ ਰਹੇ ਔਰ ਹੱਸਦੇ ਮੁਸਕੁਰਾਤੇ ਰਹੇ। ਸੋ ਬਾਕੀ ਚੰਗਾ ਸੋਚਣਾ ਚਾਹੀਦਾ ਹੈ, ਚੰਗਾ ਬੋਲਣਾ ਚਾਹੀਦਾ ਹੈ ਔਰ ਚੰਗਾ ਜੀਵਨ ਅਪਣਾਉਣਾ ਚਾਹੀਦਾ ਹੈ। ਔਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਬਣੀ ਰਹਿਣੀ ਚਾਹੀਦੀ ਹੈ ਕਿਉਂਕਿ ਪੋਜ਼ਿਟਿਵ ਰਹਿਣ ਦੇ ਲਈ ਔਰ ਪੋਜ਼ਿਟਿਵ ਰਹਿਣ ਦੀ ਚੁਣੌਤੀ ਸਾਡੇ ਲਈ ਇੱਕ ਪ੍ਰੇਰਣਾ ਬਣ ਜਾਂਦੀ ਹੈ ਜੋ ਸਾਨੂੰ ਸਫਲਤਾ ਦੀਆਂ ਰਾਹਾਂ ਦੇ ਉੱਪਰ ਪਹੁੰਚਾਉਂਦੀ ਹੈ ਔਰ ਸਾਡੀ ਇੱਕ ਸੋਚ ਜਿਹੜਾ ਹੈ ਸਾਡੇ ਲਈ ਇੱਕ ਨਵੇਂ ਰਸਤੇ ਦਾ ਨਿਰਮਾਣ ਕਰਦੀ ਹੈ। ਸੋ ਇਸ ਲਈ ਇਹੋ ਸੋਚਣਾ ਚਾਹੀਦਾ ਔਰ ਇਹੋ ਕਰਨਾ ਚਾਹੀਦਾ ਕਿ ਸਾਡੀ ਸੋਚ ਹਮੇਸ਼ਾ ਚੰਗੀ ਹੋਣੀ ਚਾਹੀਦੀ ਹੈ, ਪੋਜ਼ਿਟਿਵ ਹੋਣੀ ਚਾਹੀਦੀ ਹੈ ਔਰ ਹਮੇਸ਼ਾ ਜਿਹੜੇ ਸਾਡੇ ਵਿਚਾਰ ਨੇਕ ਹੋਣੇ ਚਾਹੀਦੇ ਆ ਤਾਂ ਜੋ ਜਿਹੜਾ ਵੀ ਸਾਨੂੰ ਮਿਲੇ ਔਰ ਕਹੇ ਕਿ ਵਾਕਈ ਇਸ ਇਨਸਾਨ ਨੂੰ ਮਿਲ ਕੇ ਜਿਹੜਾ ਹੈ ਚੰਗਾ ਲੱਗਾ। ਬਾਕੀ ਜਦੋਂ ਚੰਗਾ ਲੱਗਦਾ ਹੈ ਤਾਂ ਉਸ ਵਕਤ ਜਦੋਂ ਚੰਗੇ ਇਨਸਾਨ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਚੰਗੇ ਲੋਕਾਂ ਦਾ ਸਾਥ ਮਿਲਦਾ ਹੈ ਅਤੇ ਜ਼ਿੰਦਗੀ ਦਾ ਸਫ਼ਰ ਬਹੁਤ ਖੂਬਸੂਰਤ ਲੱਗਦਾ ਹੈ, ਬਹੁਤ ਸੋਹਣਾ ਲੱਗਦਾ ਹੈ। ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਆਨੰਦ ਮਾਣਦੇ ਰਹੋ ਅਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਮੈਂ ਕਰਦਾ ਰਹਾਂਗਾ।

102.7 ਮੈਗਾਹਰਟਜ਼, 103.6 ਮੈਗਾਹਰਟਜ਼ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ, ਸਟੂਡੀਓ ਘੜੀ 'ਤੇ ਸਮਾਂ 7:18 ਅਤੇ 6 ਸੈਕਿੰਡ ਹੋ ਗਏ ਨੇ ਅਤੇ ਜਨਾਬ ਸੰਡੇ ਵਾਲੀ ਮਾਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ। ਮੇਰੇ ਦੋਸਤ ਇਸ ਵਕਤ ਉਮੀਦ ਕਰਦਾ ਮੈਂ ਕਿ ਸਭ ਦੋਸਤ ਉੱਠ ਗਏ ਹੋਣਗੇ ਔਰ ਆਪਣੇ ਆਪਣੇ ਕੰਮਾਂ ਕਾਜ਼ਾਂ ਦੇ ਵਿੱਚ ਜਿਹੜਾ ਉਹ ਜੁਟਣ ਦੇ ਲਈ ਤਿਆਰ ਹੋ ਗਏ ਹੋਣਗੇ। ਅਤੇ ਜੇ ਮੇਰੇ ਦੋਸਤ ਇਸ ਵਕਤ ਸੋ ਰਹੇ ਨੇ, ਸੋ ਜਨਾਬ ਬੇਨਤੀ ਹੈ ਕਿ ਜਾਗ ਜਾਓ, ਉੱਠਣ ਦਾ ਵੇਲਾ ਆ ਗਿਆ ਹੈ। ਖੂਬਸੂਰਤ ਮੌਸਮ, ਪੰਛੀਆਂ ਦਾ ਸ਼ੋਰ ਔਰ ਸੰਡੇ ਵਾਲੀ ਖੂਬਸੂਰਤ ਸੱਜਰੀ ਸਵੇਰ ਤੁਹਾਨੂੰ ਬੁਲਾ ਰਹੀ ਹੈ। ਪਿਆਰੀ ਜੀ ਮੁਸਕਾਨ ਦੇ ਨਾਲ ਤੁਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਅੱਜ ਦਾ ਦਿਨ ਯਾਨੀ ਕਿ 12 ਜੁਲਾਈ ਦਾ ਅੱਜ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਕਿਹੜੀ ਛਾਪ ਛੱਡ ਕੇ ਗਿਆ, ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ। ਗੱਲ ਕਰਦੇ ਹਾਂ ਅੱਜ ਦਾ ਇਤਿਹਾਸ। ਸੋ ਅੱਜ ਹੀ ਦੇ ਦਿਨ 1673 ਦੇ ਵਿੱਚ ਨੀਦਰਲੈਂਡ ਅਤੇ ਡੈਨਮਾਰਕ ਦੇ ਵਿੱਚ ਰਕਸ਼ਾ ਸੰਧੀ ਦੇ ਉੱਪਰ ਹਸਤਾਖਰ ਹੋਏ ਸਨ ਔਰ 1823 ਦੇ ਵਿੱਚ ਭਾਰਤ ਦੇ ਵਿੱਚ ਨਿਰਮਿਤ ਪਹਿਲਾ ਵਾਸ਼ਪ ਇੰਜਨ ਯੁਕਤ ਜਹਾਜ਼ ਡਾਇਨਾ ਕੋਲਕਾਤਾ ਦੇ ਵਿੱਚ ਜਿਹੜਾ ਆ ਜਲਾਵਰਤਨ ਹੋਇਆ ਸੀ ਔਰ 1912 ਦੇ ਵਿੱਚ ਕਵੀਨ ਐਲਿਜ਼ਾਬੈਥ ਅਮਰੀਕਾ ਦੇ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਪਹਿਲੀ ਵਿਦੇਸ਼ੀ ਫਿਲਮ ਬਣੀ ਸੀ। 1935 ਦੇ ਵਿੱਚ ਬੈਲਜੀਅਮ ਨੇ ਤਤਕਾਲੀਨ ਸੋਵੀਅਤ ਸੰਘ ਨੂੰ ਜਿਹੜਾ ਆ ਮਾਨਤਾ ਦਿੱਤੀ ਸੀ ਅੱਜ ਹੀ ਦੇ ਦਿਨ ਔਰ 1957 ਦੇ ਵਿੱਚ ਅਮਰੀਕੀ ਸਰਜਨ ਲੇ ਰੋਏ ਈ ਬਰਨੀ ਨੇ ਦੱਸਿਆ ਸੀ ਕਿ ਧੂਮਰਪਾਨ ਯਾਨੀ ਕਿ ਨਸ਼ਿਆਂ ਦਾ ਸੇਵਨ ਕਰਨਾ, ਧੂਮਰਪਾਨ ਕਰਨਾ ਫੇਫੜਿਆਂ ਦੇ ਕੈਂਸਰ ਦੇ ਨਾਲ ਇਹਦਾ ਸਿੱਧਾ ਸੰਬੰਧ ਹੋ ਸਕਦਾ ਹੈ। ਔਰ 1960 ਦੇ ਵਿੱਚ ਭਾਗਲਪੁਰ ਤੇ ਰਾਂਚੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਸੋਲਵੇਂ ਵਿਸ਼ਵ ਕੱਪ ਫੁੱਟਬਾਲ ਦੇ ਫਾਈਨਲ ਦੇ ਵਿੱਚ ਫਰਾਂਸ ਨੇ ਬ੍ਰਾਜ਼ੀਲ ਨੂੰ 3-0 ਦੇ ਨਾਲ ਹਰਾਇਆ ਸੀ। 2001 ਦੇ ਵਿੱਚ ਅਗਰਤਲਾ ਤੋਂ ਢਾਕਾ ਦੇ ਵਿੱਚ ਮੈਤਰੀ ਬੱਸ ਸੇਵਾ ਦੀ ਸ਼ੁਰੂਆਤ ਹੋਈ ਸੀ। 2003 ਦੇ ਵਿੱਚ ਉੱਤਰ ਤੇ ਦਕਸ਼ਣੀ ਕੋਰੀਆ ਪਰਮਾਣੂ ਹਥਿਆਰ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਹਿਮਤ ਹੋਏ ਸਨ। 2005 ਦੇ ਵਿੱਚ ਮਸ਼ਹੂਰ ਕ੍ਰਿਕਟ ਅੰਪਾਇਰ ਡੇਵਿਡ ਸ਼ੈਫਰਡ ਨੇ ਸੰਨਿਆਸ ਲਿਆ ਸੀ ਅੱਜ ਹੀ ਦੇ ਦਿਨ। ਤੇ ਹੁਣ ਗੱਲ ਕਰਦੇ ਹਾਂ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ। 1895 ਦੇ ਵਿੱਚ ਹਿੰਦੀ ਦੇ ਪ੍ਰਸਿੱਧ ਉਪਨਿਆਸਕਾਰ ਯਾਨੀ ਕਿ ਲੇਖਕਾਂ ਦੇ ਵਿੱਚੋਂ ਇੱਕ ਦੁਰਗਾ ਪ੍ਰਸਾਦ ਖੱਤਰੀ ਦਾ ਜਨਮ ਅੱਜ ਹੀ ਦਿਨ ਹੋਇਆ ਔਰ ਹਿੰਦੀ ਫਿਲਮਾਂ ਦੇ ਇੱਕ ਮਹਾਨ ਫਿਲਮ ਨਿਰਦੇਸ਼ਕ। 1909 ਦੇ ਵਿੱਚ ਜਨਮੇ ਵਿਮਲ ਰੋਏ ਦਾ ਜਨਮ ਅੱਜ ਹੀ ਦਿਨ ਹੋਇਆ। ਦੂਜੇ ਵਿਸ਼ਵ ਯੁੱਧ ਦੀ ਵੀਰਾਂਗਨਾਵਾਂ ਮਹਿਲਾਵਾਂ ਦੇ ਵਿੱਚੋਂ ਇੱਕ ਲੁਡਮਿਲਾ ਪਾਵਲੀ ਚੈਂਕੋ 1916 ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਭਾਰਤੀ ਸਿਨੇਮਾ ਦੀ ਖੂਬਸੂਰਤ ਅਭਿਨੇਤਰੀ

0: ਦੇ ਵਿੱਚੋਂ ਇੱਕ ਸੁਲਕਸ਼ਨਾ ਪੰਡਿਤ 1954 ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਔਰ ਭਾਰਤੀ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਦਾ ਅੱਜ ਹੀ ਦੇ ਦਿਨ 1982 ਦੇ ਵਿੱਚ ਜਨਮ ਹੋਇਆ। ਔਰ ਇਸ ਤੋਂ ਇਲਾਵਾ ਪ੍ਰਖਿਆਤ ਸਾਹਿਤ ਸੰਸਥਾ ਦੇ ਸਭਾਪਤੀ ਵਿਸ਼ਵਨਾਥ ਪ੍ਰਸਾਦ ਮਿਸਰ ਦਾ ਨਿਧਨ ਅੱਜ ਹੀ ਦੇ ਦਿਨ 1982 ਦੇ ਵਿੱਚ ਹੋਇਆ। ਔਰ ਹਿੰਦੀ ਫਿਲਮਾਂ ਦੇ ਪ੍ਰਸਿੱਧ ਸਦਾਬਹਾਰ ਅਭਿਨੇਤਾ ਰਜਿੰਦਰ ਕੁਮਾਰ ਦਾ 1999 ਵਿੱਚ ਅੱਜ ਹੀ ਦੇ ਦਿਨ ਨਿਧਨ ਹੋਇਆ। ਔਰ ਇਸ ਤੋਂ ਇਲਾਵਾ 2012 ਦੇ ਵਿੱਚ ਅੱਜ ਹੀ ਦੇ ਦਿਨ ਵਿਸ਼ਵ ਪ੍ਰਸਿੱਧ ਪਹਿਲਵਾਨ ਹਿੰਦੀ ਫਿਲਮਾਂ ਦੇ ਅਭਿਨੇਤਾ ਰੁਸਤਮੇ ਹਿੰਦ ਦਾਰਾ ਸਿੰਘ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ 2013 ਦੇ ਵਿੱਚ ਹਿੰਦੀ ਫਿਲਮਾਂ ਦੇ ਜਾਣੇ ਮਾਨੇ ਨਾਇਕ ਖਲਨਾਇਕ ਅਤੇ ਬਿਹਤਰੀਨ ਐਕਟਰ ਪ੍ਰਾਨ ਦਾ ਨਿਧਨ ਅੱਜ ਹੀ ਦਿਨ ਹੋਇਆ। ਔਰ ਭਾਰਤ ਦੇ ਪ੍ਰਸਿੱਧ ਵਿਅੰਗ ਕਵੀ ਦੇ ਨਾਮ ਤੋਂ ਮਸ਼ਹੂਰ ਹੁੱਲੜ ਮੁਰਾਦਾਬਾਦੀ ਦਾ ਨਿਧਨ ਅੱਜ ਹੀ ਦੇ ਦਿਨ 2014 ਦੇ ਵਿੱਚ ਹੋਇਆ। ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਹੀ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਅਮਿੱਟ ਛਾਪ ਛੱਡ ਦਿੱਤੀ। ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਘਟਨਾਵਾਂ ਇਹ ਅੱਜ ਦੀ ਤਾਰੀਖ ਹਮੇਸ਼ਾ ਹਮੇਸ਼ਾ ਦੇ ਲਈ ਅਮਰ ਹੋ ਗਈ ਹੈ। ਅਗਲਾ ਗੀਤ ਇੰਜੋਏ ਕਰਦੇ ਹਾਂ ਸਤਿੰਦਰ ਸਰਤਾਜ ਦੀ ਖੂਬਸੂਰਤ ਆਵਾਜ਼ ਵਿੱਚ।
1: ਓਕੇ।

ਮੈਂ ਕਿਹਾ ਜੀ ਐਂਟਰਟੇਨਮੈਂਟ ਤੇ ਇਨਫੋਰਮੇਸ਼ਨ ਦਾ ਵਗ ਰਿਹਾ ਹੈ ਸਮੁੰਦਰ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ ਹੁਣ ਗੱਲ ਕਰ ਲਈਏ ਮੌਸਮ ਦੀ, ਤਾਂ ਮੌਸਮ ਦੇ ਮਿਜ਼ਾਜ ਜਿਹੜੇ ਨੇ ਬਦਲਦੇ ਜਾ ਰਹੇ ਨੇ ਔਰ ਮੌਸਮ ਵਿਭਾਗ ਦੇ ਅਨੁਸਾਰ ਅੱਜ ਦੇਸ਼ ਭਰ ਦੇ ਕਈ ਰਾਜਾਂ ਦੇ ਵਿੱਚ ਜਿਹੜਾ ਆ ਬਾਰਿਸ਼ ਤੇ ਗਰਜ ਚਮਕ ਦੇ ਨਾਲ ਤੂਫਾਨ ਦੀ ਸੰਭਾਵਨਾ ਜਿਹੜੀ ਆ ਦੱਸੀ ਜਾ ਰਹੀ ਹੈ। ਔਰ ਇੱਧਰ ਹੀ ਜਲੰਧਰ ਦੇ ਵਾਲੇ ਪਾਸੇ ਦੀ ਆਪਾਂ ਗੱਲ ਕਰ ਲਈਏ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਗਰਮੀ, ਉਮਸ ਤਪਦੀ ਹੋਈ ਗਰਮੀ ਦੇ ਵਿੱਚ ਜਿਹੜਾ ਥੋੜ੍ਹੀ ਥੋੜ੍ਹੀ ਜਿਹੜੀ ਆ ਮਾਨਸੂਨੀ ਜਿਹੜੀ ਬਾਰਿਸ਼ ਹੋ ਰਹੀ ਹੈ ਉਹਦੇ ਨਾਲ ਥੋੜ੍ਹੀ ਜਿਹੀ ਰਾਹਤ ਜਿਹੜੀ ਆ ਜਲੰਧਰ ਵਾਸੀਆਂ ਨੂੰ ਜਿਹੜੀ ਆ ਮਿਲ ਰਹੀ ਹੈ। ਔਰ ਮੌਸਮ ਵਿਭਾਗ ਦੇ ਅਨੁਸਾਰ ਬਾਰਿਸ਼ ਦਾ ਅਸਰ ਜ਼ਿਲ੍ਹੇ ਦੇ ਅਲੱਗ ਅਲੱਗ ਥਾਵਾਂ 'ਤੇ ਦੇਖਿਆ ਜਾ ਰਿਹਾ ਹੈ।

ਤੁਸੀਂ ਹੁਣੇ ਸੁਣ ਰਹੇ ਸੀ ਹਾਈਲਾਈਟਸ ਆਫ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026। ਅਗਲਾ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਗੁੱਡ ਮਾਰਨਿੰਗ ਜਲੰਧਰ, ਇਸ ਦੀਆਂ ਗੱਲਾਂ ਬਾਤਾਂ ਹੁਣ ਤੋਂ ਕੁਝ ਪਲਾਂ ਬਾਅਦ।

102.7 FM Rainbow 103.6 MHz ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਹੁਣ ਗੱਲਬਾਤ ਕਰਦੇ ਹਾਂ ਸਪੋਰਟਸ ਜਗਤ ਦੀ ਦੁਨੀਆ ਦੇ ਬਾਰੇ। ਤਾਂ ਸਪੋਰਟਸ ਜਗਤ ਦੀ ਦੁਨੀਆ ਦੇ ਵਿੱਚ ਗੱਲ ਕਰੀਏ ਤਾਂ ਫੀਫਾ ਵਰਲਡ ਕੱਪ ਦਾ ਖੁਮਾਰ ਜਿਹੜਾ ਉਹ ਸਭ ਤੇ ਚੜਿਆ ਹੋਇਆ ਹੈ ਔਰ ਫੁੱਟਬਾਲ ਵਰਲਡ ਕੱਪ ਦੀ ਇਸ ਮੈਚਾਂ ਦੇ ਦੌਰਾਨ ਸਭ ਨੂੰ

ਮੈਚ ਦੇਖਣ ਨੂੰ ਮਿਲ ਰਹੇ ਨੇ। ਮੈਂ ਕਹਿੰਦੀ ਇਸ ਵਾਰ ਫੀਫਾ ਵਰਲਡ ਕੱਪ ਦੇ ਵਿੱਚ ਜਿਹੜਾ ਆ ਬਹੁਤ ਕੁਛ ਰੋਮਾਂਚਕ ਹੋ ਚੁੱਕਾ ਕਿਉਂਕਿ ਕੁਆਟਰ ਫਾਈਨਲ ਮੁਕਾਬਲੇ ਦੇ ਵਿੱਚ ਸਪੇਨ ਨੇ ਬੈਲਜੀਅਮ ਨੂੰ 2-1 ਦੇ ਨਾਲ ਹਰਾ ਕੇ ਸੈਮੀਫਾਈਨਲ ਦੇ ਵਿੱਚ ਆਪਣੀ ਰਾਹ ਆਸਾਨ ਕਰ ਲਈ ਹੈ, ਸੈਮੀਫਾਈਨਲ ਦਾ ਟਿਕਟ ਜਿਹੜਾ ਹੈ ਘਟਾ ਲਿਆ। ਔਰ ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਇਤਿਹਾਸ ਦਾ ਇੱਕ ਮਾਤਰ ਹੋਰ ਸੈਮੀਫਾਈਨਲ ਸਪੇਨ ਅਤੇ ਇਸ ਦੇ ਨਾਲ ਜਿਹੜਾ 2010 ਦੇ ਵਿੱਚ ਖੇਲਿਆ ਸੀ ਅਤੇ ਉਸ ਵਕਤ ਟੀਮ ਜਿਹੜੀ ਹੈ ਚੈਂਪੀਅਨ ਬਣੀ ਸੀ। ਔਰ ਉਸ ਵਕਤ ਦੀ ਗੱਲ ਕਰੀਏ ਇਸ ਇਤਿਹਾਸਿਕ ਜਿੱਤ ਦੇ ਲਈ ਜਿਹੜਾ ਮਹਾਨਾਇਕ ਇੱਕ ਵਾਰ ਫਿਰ ਸੁਪਰ ਸਬ ਮਿਕੇਲ ਮੋਰੇਨੀ ਰਹੇ ਸਨ, ਜਿਨ੍ਹਾਂ ਨੇ 88ਵੇਂ ਮਿੰਟ ਦੇ ਵਿੱਚ ਮੈਦਾਨ ਦੇ ਵਿੱਚ ਗੋਲ ਕਰਕੇ ਜਿਹੜਾ ਆ ਉਹ ਮੈਚ ਜਿੱਤਿਆ ਸੀ।

ਜਿੱਤਦੇ ਲਈ ਜਿਹੜਾ ਮਹਾਨਾਇਕ ਇੱਕ ਵਾਰ ਫਿਰ ਸੁਪਰ ਸਬ ਮਿਕੇਲ ਮੋਰੇਨੀ ਰਹੇ ਸਨ, ਜਿਨ੍ਹਾਂ ਨੇ 88ਵੇਂ ਮਿੰਟ ਦੇ ਵਿੱਚ ਮੈਦਾਨ ਦੇ ਵਿੱਚ ਗੋਲ ਕਰਕੇ ਜਿਹੜਾ ਆ ਉਹ ਮੈਚ ਜਿੱਤਿਆ ਸੀ। ਔਰ 16 ਸਾਲਾਂ ਬਾਅਦ ਜਿਹੜਾ ਸਪੇਨ ਫਾਈਨਲ ਦੇ ਵਿੱਚ ਪਹੁੰਚਿਆ, ਸੋ ਦੇਖਣਾ ਦਿਲਚਸਪ ਹੋਏਗਾ ਕਿ ਸੈਮੀ ਫਾਈਨਲ ਦੇ ਮੁਕਾਬਲੇ ਦੇ ਵਿੱਚ ਕਿਵੇਂ ਦਾ ਪ੍ਰਦਰਸ਼ਨ ਕਰਦਾ ਹੈ।

ਹੁਣ ਮੰਗਲਵਾਰ ਦੇ ਵਿੱਚ ਟੈਕਸਾਸ ਦੇ ਸਪੇਨ ਦਾ ਸਾਹਮਣਾ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਫਰਾਂਸ ਦੇ ਨਾਲ ਹੋਣ ਜਾ ਰਿਹਾ ਔਰ ਫੁੱਟਬਾਲ ਪ੍ਰੇਮੀਆਂ ਨੂੰ ਕਿਹਾ ਜਾ ਰਿਹਾ ਇੱਕ ਬਿਹਤਰੀਨ ਮੈਚ ਵੇਖਣ ਨੂੰ ਮਿਲ ਸਕਦਾ ਹੈ। ਦੋਵੇਂ ਟੀਮਾਂ ਦੇ ਸਪੋਰਟਰਸ ਜਿਹੜੇ ਨੇ ਮੈਦਾਨ ਦੇ ਵਿੱਚ ਹੋਣਗੇ ਔਰ ਦੋਵੇਂ ਟੀਮਾਂ ਦੇ ਖਿਡਾਰੀ ਇੰਨੇ ਤਣਾਅਪੂਰਨ ਮਾਹੌਲ ਦੇ ਵਿੱਚ ਕਿਵੇਂ ਦਾ ਪ੍ਰਦਰਸ਼ਨ ਕਰਨਗੇ, ਕਿਵੇਂ ਆਪਣਾ 100% ਦੇਣਗੇ, ਸੋ ਇਹ ਆਉਣ ਵਾਲਾ ਵਕਤ ਦੱਸੇਗਾ। ਜਿਸ ਟੀਮ ਦੇ ਖਿਡਾਰੀ ਜ਼ਿਆਦਾ ਮਿਹਨਤ ਕਰਨਗੇ, ਜਿਹੜੇ ਮੈਦਾਨ ਦੇ ਵਿੱਚ ਜਿਹੜਾ ਆ ਪੂਰੀ ਜੀ ਜਾਨ ਲਵਾਉਣਗੇ ਔਰ ਜਿੱਤ ਦਾ ਸਿਹਰਾ ਉਹਨਾਂ ਦੇ ਸਿਰ ਹੀ ਵੱਜੇਗਾ। ਸੋ ਅਗਲਾ ਖੂਬਸੂਰਤ ਗੀਤ ਅਮਰਿੰਦਰ ਗਿੱਲ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

ਮੈਂ ਕਿਹਾ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ 'ਚ ਚੱਲ ਰਹੀਆਂ ਨੇ ਐਂਟਰਟੇਨਮੈਂਟ ਇਨਫੋਰਮੇਸ਼ਨ ਨਾਲ ਲਬਰੇਜ਼ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਤੁਹਾਨੂੰ ਮਿਲ ਰਹੀਆਂ ਸੋਹਣੇ ਸੋਹਣੇ ਗੀਤਾਂ ਦੀਆਂ ਸੌਗਾਤਾਂ। 102.7 FM ਰੇਨਬੋ, 103.6 ਮੈਗਾਹਰਟਜ਼, ਨਾਲ ਦੀ ਨਾਲ ਨਿਊ ਜ਼ੋਨ AIR ਐਪ 'ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਦੋਸਤੋ, ਕਹਿੰਦੇ ਨੇ ਕਿ ਇਨਸਾਨ ਦੀ ਉਚਾਈ ਉਸਦੇ ਕੱਦ ਦੇ ਨਾਲ ਨਹੀਂ, ਉਸਦੇ ਕਿਰਦਾਰ ਦੇ ਨਾਲ ਮਾਪੀ ਜਾਂਦੀ ਹੈ। ਤੇ ਜਿਹੜੇ ਲੋਕ ਆਪਣੀ ਜੀਵਨ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮਿਹਨਤ ਦੇ ਨਾਲ, ਆਪਣੀ ਕਾਬਲੀਅਤ ਦੇ ਨਾਲ ਇਤਿਹਾਸ ਲਿਖ ਜਾਂਦੇ ਨੇ, ਉਹ ਲੋਕ ਕਦੇ ਮਰਦੇ ਨਹੀਂ, ਉਹ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਰਹਿੰਦੇ ਨੇ। ਸੋ ਅੱਜ 12 ਜੁਲਾਈ ਹੈ ਅਤੇ ਅੱਜ ਅਸੀਂ ਗੱਲ ਕਰਾਂਗੇ ਦੋ ਖਾਸ ਸ਼ਖਸੀਅਤਾਂ ਦੇ ਬਾਰੇ।

ਫੋਟੋਗ੍ਰਾਫਰ ਬਣਨ ਦਾ ਸੀ, ਲੇਕਿਨ ਕਿਸਮਤ ਉਹਨਾਂ ਨੂੰ ਕੈਮਰੇ ਦੇ ਪਿੱਛੇ ਨਹੀਂ ਸਗੋਂ ਕੈਮਰੇ ਦੇ ਮੋਹਰੇ ਲੈ ਕੇ ਆ ਗਈ। ਔਰ ਉਹਨਾਂ ਦੀ ਅਦਾਕਾਰੀ ਦੇ ਵਿੱਚ ਇੰਨੀ ਜਾਨ ਸੀ ਕਿ ਲੋਕ ਉਹਨਾਂ ਦੀ ਫਿਲਮੀ ਪਰਦੇ ਦੇ ਉੱਪਰ ਕਲਾਕਾਰੀ ਦੇਖ ਕੇ, ਅਦਾਕਾਰੀ ਦੇਖ ਕੇ ਉਹਨਾਂ ਨੂੰ ਰੀਅਲ ਲਾਈਫ ਦੇ ਵਿੱਚ ਵੀ ਉਦਾਂ ਦਾ ਹੀ ਸਮਝਣ ਲੱਗ ਪਏ ਸੀ। ਸੋ ਇਹ ਹੁੰਦੀ ਹੈ ਸੱਚੀ ਕਲਾਕਾਰੀ, ਜਦੋਂ ਤੁਹਾਡੀ ਕਲਾਕਾਰੀ ਦੇ ਨਾਲ ਤੁਸੀਂ ਕਿਸੇ ਦੇ ਦਿਲ ਦੇ ਵਿੱਚ ਘਰ ਕਰ ਜਾਓ। ਬਹੁਤ ਸਾਰੇ ਕਿਰਦਾਰ ਉਹਨਾਂ ਨੇ ਨਿਭਾਏ ਔਰ ਉਹਨਾਂ ਅਮਰ ਕਿਰਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾ ਸਕਦਾ ਹੈ। ਖਾਸ ਕਰਕੇ ਫਿਲਮ ਉਪਕਾਰ ਦੇ ਵਿੱਚ ਉਹਨਾਂ ਵੱਲੋਂ ਨਿਭਾਇਆ ਗਿਆ ਮਲੰਗ ਚਾਚਾ ਦਾ ਕਿਰਦਾਰ ਹਰ ਇੱਕ ਦੇ ਜ਼ਿਹਨ ਦੇ ਵਿੱਚ ਬੈਠਾ ਹੈ ਔਰ ਉਹਨਾਂ ਦੀ ਇਸ ਤਰ੍ਹਾਂ ਦੀ ਛਵੀ ਜਿਹੜੀ ਬਣ ਕੇ ਸਭ ਦੇ ਦਿਮਾਗ ਦੇ ਉੱਪਰ ਛਾਈ ਹੋਈ ਹੈ। ਉਹ ਵਾਕਈ ਆਪਣੀ ਕਲਾਕਾਰੀ ਦੇ ਨਾਲ ਹਰ ਇੱਕ ਨੂੰ ਵਕੀਲਣਾ ਜਾਣਦੇ ਸਨ, ਆਪਣੀ ਕਲਾਕਾਰੀ ਦੇ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਣਾਉਣਾ ਜਾਣਦੇ ਸਨ। ਸੋ ਦੋਵੇਂ ਅੱਜ ਅਸੀਂ ਗੱਲ ਕੀਤੀ ਦਾਰਾ ਸਿੰਘ ਜੀ ਦੀ ਜ਼ਿੰਦਗੀ ਦੇ ਬਾਰੇ ਔਰ ਪ੍ਰਾਣ ਜੀ ਦੀ ਜ਼ਿੰਦਗੀ ਦੇ ਬਾਰੇ। ਸੋ ਇਹਨਾਂ ਦੋਨਾਂ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਇਹੋ ਸਿੱਖਣ ਨੂੰ ਮਿਲਦਾ ਹੈ ਕਿ ਕਿਰਦਾਰ ਚਾਹੇ ਜਿੱਦਾਂ ਦਾ ਮਰਜ਼ੀ ਨਿਭਾਈਏ, ਲੇਕਿਨ ਇੱਕ ਹਮੇਸ਼ਾ ਚੰਗਾ ਇਨਸਾਨ ਬਣ ਕੇ ਦੁਨੀਆ ਦੇ ਲਈ, ਆਪਣੇ ਲੋਕਾਂ ਦੇ ਲਈ ਜੇ ਅਸੀਂ ਕੁਛ ਬਿਹਤਰ ਕਰ ਸਕਦੇ ਹਾਂ ਤਾਂ ਬਾਕੀ ਸਾਡਾ ਜਿਹੜਾ ਇਸ ਧਰਤੀ 'ਤੇ ਆਉਣਾ ਜਿਹੜਾ ਉਹ ਸਫਲ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਗੱਲਬਾਤਾਂ ਹੋਰ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ 102.7 FM ਰੇਨਬੋ, 103.6 ਮੈਗਾਹਰਟਜ਼ ਤੋਂ ਨਾਲ ਦੀ ਨਾਲ ਨਿਊਜ਼ ਔਨ AIR ਐਪ 'ਤੇ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਗੱਲ ਕਰਦੇ ਹਾਂ ਹੁਣ ਇੱਕ ਖੂਬਸੂਰਤ ਜਿਹੇ ਗੀਤ ਦੀ। ਸੋ ਇਹ ਗੀਤ ਸਭ ਦੇ ਦਿਲਾਂ ਦੇ ਬਹੁਤ ਨੇੜੇ, ਆਓ ਸੁਣਦੇ ਹਾਂ।

ਇਹ ਮੁਹੱਬਤੀ ਇਹ ਸਾਂਝਾਂ ਦੇ ਦੀਵੇ ਇਸੇ ਤਰ੍ਹਾਂ ਹੀ ਜਗਦੇ ਰਹਿਣੇ ਚਾਹੀਦੇ ਨੇ। 102.7 FM ਰੇਨਬੋ 103.6 ਮੈਗਾਹਰਟਜ਼ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਸ਼ਖਸ ਦੀ ਜ਼ਿੰਦਗੀ ਦੇ ਬਾਰੇ ਜਿਸਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਸੁਪਨੇ ਵੱਡੇ ਹੋਣ, ਇਰਾਦੇ ਵੱਡੇ ਹੋਣ, ਤੁਹਾਡੀ ਸੋਚ ਵੱਡੀ ਹੋਵੇ ਤਾਂ ਤੁਹਾਡੀ ਉਮਰ ਮਾਇਨੇ ਨਹੀਂ ਰੱਖਦੀ। ਸੋ ਗੱਲ ਕਰਨ ਜਾ ਰਹੇ ਹਾਂ 80 ਸਾਲਾ ਐਥਲੀਟ ਦੀ। 80 ਸਾਲਾ ਐਥਲੀਟ ਜਿਨ੍ਹਾਂ ਦਾ ਨਾਮ ਹੈ ਰਾਮ ਸੁਬਮਾ, ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਸੁਪਨੇ ਵੱਡੇ ਹੋਣ ਤਾਂ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਜਾ ਕੇ ਉਹਨਾਂ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ, ਪਰ ਬਸ਼ਰਤ ਹੈ ਕਿ ਤੁਹਾਡੇ ਅੰਦਰ ਉਹ ਜਜ਼ਬਾ ਹੋਵੇ ਕੁਝ ਕਰ ਵਿਖਾਉਣ ਦਾ। ਸੋ ਗੱਲ ਕਰਦੇ ਹਾਂ ਐਥਲੀਟ ਰਾਮ ਸੁਬਮਾ ਦੀ, ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਸਕੂਲ ਦੇ ਦੌਰਾਨ ਹੀ ਐਥਲੈਟਿਕਸ ਦੇ ਵਿੱਚ ਭਾਗ ਲੈਣਾ ਪਸੰਦ ਸੀਗਾ ਔਰ ਅਕਸਰ ਰੇਸ ਦੇ ਵਿੱਚ ਜਿਹੜਾ ਉਹ ਭਾਗ ਲੈਂਦੇ ਸਨ, ਦੌੜਦੇ ਸਨ ਔਰ ਪਰ ਘਰੇਲੂ ਜ਼ਿੰਮੇਵਾਰੀਆਂ ਕਰਕੇ ਜਦੋਂ ਮਾਹੌਲ ਇੱਦਾਂ ਦਾ ਬਣ ਗਿਆ ਅਤੇ ਸਕੂਲਿੰਗ ਛੁੱਟ ਗਈ ਅਤੇ ਮੈਰਿਜ ਹੋ ਗਈ, ਉਸ ਤੋਂ ਬਾਅਦ ਜਿਹੜਾ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਰਾਮ ਸੁਬਮਾ ਦੇ ਉੱਪਰ ਆ ਗਈ ਔਰ ਘਰੇਲੂ ਕੰਮਾਂ ਦੇ ਵਿੱਚ ਇੰਨੀ ਜ਼ਿਆਦਾ ਜੁੱਟ ਗਈ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਆ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਲਈ ਹੀ ਲਗਾ ਦਿੱਤੀ। ਸੋ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਉਹ ਸੁਪਨਾ ਪਲ ਰਿਹਾ ਸੀ ਜਿਹਦੇ ਬਾਰੇ ਉਹ ਸੋਚ ਰਹੇ ਸਨ। ਉਹਨਾਂ ਨੇ ਆਪਣੇ ਬੇਟਾ ਅਤੇ ਬੇਟੀ ਨੂੰ ਪੜ੍ਹਾਇਆ ਲਿਖਾਇਆ ਔਰ ਅੱਜ ਦੋਵੇਂ ਟੀਚਰ ਬਣ ਚੁੱਕੇ ਨੇ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਅੱਗੇ ਵੱਧ ਰਹੇ ਨੇ ਅਤੇ ਇਸੇ ਦੌਰਾਨ ਹੀ ਕਹਿੰਦੇ ਨੇ ਕਿ ਰਾਮ ਸੁਬਮਾ ਨੂੰ ਇੱਕ ਯਾਤਰਾ ਦੇ ਦੌਰਾਨ ਕਿਸੇ ਇੱਕ ਐਥਲੈਟਿਕਸ ਦੇ ਨਾਲ ਮੁਲਾਕਾਤ ਜਦੋਂ ਹੁੰਦੀ ਹੈ, ਐਥਲੀਟ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਅਤੇ ਉਹਨਾਂ ਦਾ ਦਿਲ ਵੀ ਕਰਦਾ ਹੈ ਕਿਉਂ ਨਾ ਮੈਂ ਐਥਲੈਟਿਕਸ ਦੇ ਵਿੱਚ ਭਾਗ ਲਵਾਂ। ਸੋ 2015 ਦੇ ਵਿੱਚ ਉਹ ਵਾਪਸੀ ਕਰਦੇ ਨੇ। ਸ਼ੁਰੂਆਤ ਦੇ ਵਿੱਚ ਇੰਨਾ ਆਸਾਨ ਨਹੀਂ ਸੀ ਦੁਬਾਰਾ ਐਥਲੈਟਿਕਸ ਨੂੰ ਸ਼ੁਰੂ ਕਰਨਾ ਕਿਉਂਕਿ ਉਮਰ ਦਾ ਉਹ ਪੜਾਵ ਜਿਹੜਾ ਪਾਰ ਕਰ ਚੁੱਕੇ ਸੀ ਜਿੱਥੇ ਇਨਸਾਨ ਪੂਰਾ ਜੋਸ਼ ਔਰ ਜਜ਼ਬੇ ਦੇ ਨਾਲ ਜਿਹੜਾ ਮੈਦਾਨ ਦੇ ਵਿੱਚ ਆਪਣੀ ਪ੍ਰਤਿਭਾ ਦਾ ਆਪਣਾ ਜੋਸ਼ ਜਿਹੜਾ ਦਿਖਾ ਸਕਦਾ ਹੈ, ਪਰ ਫਿਰ ਵੀ ਉਹਨਾਂ ਨੇ ਹਾਰ ਨਹੀਂ ਮੰਨੀ। ਹੌਲੀ ਹੌਲੀ ਹੌਲੀ ਹੌਲੀ ਜਿਹੜਾ ਉਹ ਸ਼ੁਰੂਆਤ ਕਰਦੇ ਰਹੇ। ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਹੌਲੀ ਹੌਲੀ ਹੌਲੀ ਸਹਿਜ ਸਹਿਜ ਆਪਣੇ ਕੰਮ ਦੇ ਵਿੱਚ ਲੱਗੇ ਰਹੇ ਔਰ ਰੇਸ ਜਿਹੜੀ ਆ ਉਹ ਰੋਜ਼ ਪ੍ਰੈਕਟਿਸ ਰੇਸ ਦੀ ਕਰਨ ਲੱਗੇ ਔਰ ਹੌਲੀ ਹੌਲੀ ਜਿਹੜਾ ਆ ਉਹ ਇੰਨੀ ਕੁ ਜ਼ਿਆਦਾ ਸਕਸ਼ਮ ਬਣ ਗਏ, ਇੰਨੀ ਕੁ ਜ਼ਿਆਦਾ ਸਟਰੋਂਗ ਬਣ ਗਏ ਅਤੇ ਅੱਜ ਉਹਨਾਂ ਨੂੰ ਜਿਹੜਾ ਆ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਔਰ ਦੁਨੀਆ ਉਹਨਾਂ ਨੂੰ ਯਾਦ ਕਰ ਰਹੀ ਹੈ ਔਰ ਲੋਕਲ ਅਤੇ ਰਾਸ਼ਟਰੀ ਲੈਵਲ ਦੀਆਂ ਕਈ ਕੰਪੀਟੀਸ਼ਨ ਜਿਹੜੇ ਹੋਏ ਨੇ ਜਿਨ੍ਹਾਂ ਵਿੱਚ ਉਹ ਹਿੱਸਾ ਲੈ ਚੁੱਕੇ ਨੇ, ਜਿਨ੍ਹਾਂ ਵਿੱਚ ਉਹ 32 ਗੋਲਡ ਮੈਡਲ, 14 ਸਿਲਵਰ ਅਤੇ 3 ਬ੍ਰੋਂਜ਼ ਮੈਡਲ ਜਿੱਤ ਚੁੱਕੇ ਨੇ। ਸੋ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਉਮਰ ਜਸਟ ਇੱਕ ਨੰਬਰ ਹੁੰਦੀ ਹੈ, ਜੇਕਰ ਤੁਹਾਡੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਤੁਸੀਂ ਕਦੇ ਵੀ ਕੋਸ਼ਿਸ਼ ਕਰ ਸਕਦੇ ਹੋ। ਬਸ ਤੁਹਾਨੂੰ ਇੱਕ ਮੌਕਾ ਚਾਹੀਦਾ ਹੁੰਦਾ ਹੈ, ਇੱਕ ਅਵਸਰ ਚਾਹੀਦਾ ਹੁੰਦਾ ਹੈ ਅਤੇ ਉਹ ਜੇ ਮੌਕਾ ਤੁਹਾਨੂੰ ਮਿਲੇ, ਜੇ ਉਹ ਤੁਹਾਨੂੰ ਚਾਂਸ ਮਿਲੇ ਤਾਂ ਉਸ ਚਾਂਸ ਨੂੰ ਜਿਹੜਾ ਹੈ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ ਅਤੇ ਉਸ ਮੌਕੇ ਨੂੰ ਸੰਭਾਲਦੇ ਹੋਏ ਆਪਣੇ ਕੰਮ ਦੇ ਵਿੱਚ ਜੁੱਟ ਜਾਣਾ ਚਾਹੀਦਾ। ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲਤਾ ਜ਼ਰੂਰ ਮਿਲੇਗੀ।

ਸਵਕੀ ਯਾਰੀਆਂ ਪਾਉਣੀਆਂ ਸੌਖੀਆਂ ਨੇ, ਯਾਰੀਆਂ ਨੇ ਪਾਉਣੀਆਂ ਬਹੁਤ ਔਖੀਆਂ ਨੇ। ਸੋ ਇਹ ਯਾਰੀਆਂ, ਇਹ ਦਿਲਦਾਰੀਆਂ ਇਸੇ ਤਰ੍ਹਾਂ ਹੀ ਬਣੀਆਂ ਰਹਿਣੀਆਂ ਚਾਹੀਦੀਆਂ ਨੇ।

ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ ਅਗਲੇ ਸਫ਼ਰ ਦੇ ਵਿੱਚ, ਯਾਨੀ ਕਿ ਇਸ ਗੀਤ ਤੋਂ ਬਾਅਦ ਅੱਜ ਦੇ ਐਕਸਪਰਟ ਦੇ ਨਾਲ ਤੁਹਾਡੀ ਕਰਾਵਾਂਗੇ ਮੁਲਾਕਾਤ ਗੱਲਬਾਤ। ਸੁਣਦੇ ਰਹਿਣਾ 102.7।

0: 102.7 FM Rainbow 103.6 MHz ਔਰ ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਤੁਸੀਂ ਆਪਣੇ ਦੋਸਤ ਲਲਿਤ ਦੇ ਨਾਲ। ਦੋਸਤੋ ਸਵੇਰ ਦੀ ਠੰਡੀ ਮਿੱਠੀ ਤਾਜ਼ੀ ਹਵਾ ਜੇ ਮਨ ਨੂੰ ਸਕੂਨ ਦੇਵੇ ਤਾਂ ਸਾਡਾ ਪੂਰਾ ਦਿਨ ਹੀ ਖੂਬਸੂਰਤ ਲੰਘਦਾ ਹੈ। ਪਰ ਜ਼ਰਾ ਸੋਚੋ ਜੇ ਇਸੇ ਹਵਾ ਵਿੱਚ ਤੂੜ ਹੀ ਤੂੜ ਰਲ ਜਾਵੇ ਤਾਂ ਕੀ ਹੋਏਗਾ। ਕਹਿੰਦੇ ਨੇ ਕਿ ਇਨਸਾਨ ਭੋਜਨ ਅਤੇ ਪਾਣੀ ਤੋਂ ਬਿਨਾਂ ਕੁਝ ਦਿਨ ਜਿਉਂਦਾ ਰਹਿ ਸਕਦਾ ਹੈ, ਪਰ ਹਵਾ ਤੋਂ ਬਿਨਾਂ ਸਿਰਫ ਕੁਝ ਹੀ ਮਿੰਟ ਜਿਉਂਦਾ ਰਹਿ ਸਕਦਾ ਹੈ। ਵੱਧ ਹੋਏ ਰੇਤਲੇ ਇਲਾਕੇ, ਰੁੱਖਾਂ ਦੀ ਕਟਾਈ, ਬਦਲਦਾ ਮੌਸਮ, ਸੁੱਕਦੀ ਧਰਤੀ ਅਤੇ ਤੇਜ਼ ਹਵਾਵਾਂ, ਇਹ ਸਾਰੇ ਕਾਰਨ ਮਿਲ ਕੇ ਸਾਡੀ ਹਵਾ ਨੂੰ ਹੌਲੀ ਹੌਲੀ ਪ੍ਰਦੂਸ਼ਿਤ ਕਰ ਰਹੇ ਨੇ, ਜਿਸ ਨਾਲ ਮਨੁੱਖੀ ਸਰੀਰ, ਫਸਲਾਂ, ਸਾਡੀਆਂ ਨਦੀਆਂ 'ਤੇ ਮਾਰੂ ਅਸਰ ਪੈ ਰਿਹਾ ਹੈ, ਜੋ ਕਿ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਔਰ ਇਸੇ ਚਿੰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 12 ਜੁਲਾਈ ਨੂੰ ਇੰਟਰਨੈਸ਼ਨਲ ਡੇ ਆਫ ਕੰਬੈਟਿੰਗ ਐਂਡ ਡਸਟ, ਯਾਨੀ ਕਿ ਇੰਟਰਨੈਸ਼ਨਲ ਡੇ ਆਫ ਕੰਬੈਟਿੰਗ ਸੈਂਡ ਐਂਡ ਡਸਟ, ਅੰਤਰਰਾਸ਼ਟਰੀ ਰੇਤ ਅਤੇ ਧੂੜ ਨਾਲ ਨਜਿੱਠਣ ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਅਸੀਂ ਸਮੇਂ ਸਿਰ ਇਸ ਗੰਭੀਰ ਚੁਣੌਤੀ ਨੂੰ ਸਮਝੀਏ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਈਏ। ਸੋ ਇਸ ਦਿਨ ਨੂੰ ਮਨਾਉਣ ਦਾ ਕੀ ਮੁੱਖ ਉਦੇਸ਼ ਹੈ? ਰੇਤ ਅਤੇ ਧੂੜ ਦਾ ਇਹ ਸੰਕਟ ਦਿਨੋ ਦਿਨ ਕਿਉਂ ਵੱਧਦਾ ਜਾ ਰਿਹਾ ਹੈ? ਇਸ ਦੇ ਪਿੱਛੇ ਕੀ ਕਾਰਨ ਨੇ? ਇਸ ਦਾ ਸਾਡੀ ਸਿਹਤ, ਖੇਤੀਬਾੜੀ ਅਤੇ ਕੁਦਰਤੀ ਵਾਤਾਵਰਣ ਦੇ ਉੱਪਰ ਕੀ ਅਸਰ ਪੈ ਰਿਹਾ ਹੈ? ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਅੱਜ ਜੁੜ ਚੁੱਕੇ ਨੇ ਡਾਕਟਰ ਰਕੇਸ਼ ਸ਼ਾਰਦਾ, ਪ੍ਰੋਜੈਕਟ ਕੋਆਰਡੀਨੇਟਰ ਆਲ ਇੰਡੀਆ ਕੋਆਰਡੀਨੇਟਰ ਰਿਸਰਚ ਪ੍ਰੋਜੈਕਟ ਔਨ ਪਲਾਸਟਿਕ ਇੰਜੀਨੀਅਰਿੰਗ ਇਨ ਐਗਰੀਕਲਚਰ, ਸਟਰਕਚਰ ਐਂਡ ਇਨਵਾਇਰਮੈਂਟ ਮੈਨੇਜਮੈਂਟ ICAR ਸਿਫਤ ਲੁਧਿਆਣਾ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਧੰਨਵਾਦ ਜੀ, ਤੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ
0: ਜੀ। ਸਰ, ਅੰਤਰਰਾਸ਼ਟਰੀ ਰੇਤ ਅਤੇ ਧੂੜ ਨਾਲ ਨਜਿੱਠਣ ਦਿਵਸ ਮਨਾਉਣ ਦਾ ਕੀ ਮੁੱਖ ਉਦੇਸ਼ ਹੈ?
1: ਅੰਤਰਰਾਸ਼ਟਰੀ ਰੇਤ ਅਤੇ ਧੂੜ

0: ਨਾਲ ਨਜਿੱਠਣ ਦੀ ਦਿਵਸ ਦੀ ਜੇ ਗੱਲ ਕਰੀਏ, ਇਹ ਦਿਨ ਰੇਤ ਅਤੇ ਧੂੜ ਦੇ ਤੂਫਾਨਾਂ ਨਾਲ ਆਉਣ ਵਾਲੇ ਸਿਹਤ, ਵਾਤਾਵਰਨ ਅਤੇ ਆਰਥਿਕ ਨੁਕਸਾਨ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨ ਅਤੇ ਦੁਨੀਆਂ ਭਰ ਦੇ ਲੋਕਾਂ ਤੇ ਭਾਈਚਾਰਿਆਂ ਨੂੰ ਉਹਨਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਤਾਲਮੇਲ ਦੀ ਕਾਰਵਾਈ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਜੇ ਇਸ ਵਾਰ ਦਾ ਥੀਮ ਦੇਖੀਏ ਜਾਂ ਇਸ ਸਾਲ ਦਾ ਜਿਹਨੂੰ ਆਪਾਂ ਵਿਸ਼ਾ ਵੀ ਕਹਿ ਲਈਏ, ਤਾਂ ਉਹ ਹੈ ਸਰੋਤ ਤੋਂ ਪ੍ਰਭਾਵ ਤੱਕ, ਰੇਤ ਅਤੇ ਧੂੜ ਦੇ ਤੂਫਾਨਾਂ ਤੋਂ ਜ਼ਮੀਨ ਅਤੇ ਜੀਵਨ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ। ਜੇ ਇਹਨੂੰ ਹੀ ਆਪਾਂ ਅੰਗਰੇਜ਼ੀ ਚ ਕਹੀਏ ਤੇ ਉਹ ਹੈ ਫਰੋਮ ਸੋਰਸ ਟੂ ਇੰਪੈਕਟ, ਪ੍ਰੋਟੈਕਟਿੰਗ ਲੈਂਡ ਐਂਡ ਲਾਈਫ ਫਰੋਮ ਸੈਂਡ ਐਂਡ ਡਸਟ।
1: ਜੀ ਜੀ ਸਰ, ਰੇਤ ਅਤੇ ਧੂੜ ਦੇ ਇਹ ਤੂਫਾਨ ਕੀ ਹੁੰਦੇ ਨੇ ਅਤੇ ਇਹ ਕਿਹੜੇ ਕਾਰਨਾਂ ਕਰਕੇ ਪੈਦਾ ਹੁੰਦੇ ਨੇ?
0: ਜਦੋਂ ਆਪਾਂ ਰੇਤ ਅਤੇ ਧੂੜ ਦੇ ਤੂਫਾਨਾਂ ਦੀ ਗੱਲ ਕਰਦੇ ਹਾਂ
1: ਜੀ,
0: ਤੇ ਆਪਾਂ ਦੇਖਦੇ ਹਾਂ ਵੀ ਜਦੋਂ ਹਵਾ ਤੇਜ਼ ਚੱਲਦੀ ਹੈ ਤਾਂ ਉਹਦੇ ਨਾਲ ਰੇਤਾ ਉੱਡਦੀ ਹੈ, ਉਹਦੇ ਨਾਲ ਮਿੱਟੀ ਉੱਡਦੀ ਆ, ਉਹਦੇ ਨਾਲ ਜਿਹੜੇ ਕੰਨ ਨੇ, ਜਿਹੜੇ ਆਪਣੇ ਮਿਨਰਲ ਦੇ ਕੰਨ ਨੇ, ਉਹ ਵੀ ਨਾਲ ਉੱਡਦੇ ਨੇ
1: ਜੀ।
0: ਤੇ ਇਹਦੇ ਕਈ ਤਰੀਕੇ ਕਾਰਨ ਹੋ ਸਕਦੇ ਨੇ। ਉਹਦੇ ਵਿੱਚ

ਨਮਸਕਾਰ, ਸਵੇਰ ਦੇ 9 ਵੱਜ ਚੁੱਕੇ ਨੇ। ਐਫ ਐਮ ਰੇਨਬੋ ਤੇ ਜਿਹੜਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਸਫਲ ਦੌਰਾ ਮੁਕੰਮਲ। ਵੀਅਤਨਾਮ ਸਰਕਾਰ ਨੇ ਕਿਸ਼ਤੀ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਸ ਹਾਦਸੇ ਵਿਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਸੀ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀ ਕੰਡਕਟਰ, ਇਲੈਕਟ੍ਰੋਨਿਕਸ, ਨਿਰਮਾਣ ਅਤੇ ਉੱਨਤ ਬੁਨਿਆਦੀ ਢਾਂਚੇ ਤੇ ਆਧਾਰਿਤ ਹੋਵੇਗਾ। ਪੰਜਾਬ ਦੇ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤਿ ਆਧੁਨਿਕ ਕੈਮਰਿਆਂ ਤੇ ਜੀ ਪੀ ਐਸ ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ। ਪੰਜਾਬ ਭਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਐਸ ਆਈ ਆਰ ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ ਤੇ ਅੱਜ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਵਿਚ ਨਸ਼ਾ ਵਿਰੋਧੀ